0: ਸਾਰਿਆਂ ਵੀ ਇੰਜੋਏ ਕੀਤੀ। ਗੱਲਬਾਤ ਤਾਂ ਕਰਾਂ ਦੇ ਨਾ ਤੁਹਾਂ ਸਾਰੇ ਜੋ ਆਹਾਂ ਥੋੜ੍ਹਾ ਜਿਹਾ ਬਚਪਨ ਦੀ ਔਰ ਲੈ ਕੇ ਜਾ ਦੇਣ, ਜਾਂ ਬਚਪਨ ਦਾ ਜਿਹੜਾ ਦੌਰ ਹੈ ਸਹਿਰ ਕੁਸੀ ਵਾਸਤੇ ਖਾਸ ਹੁੰਦਾ। ਕੰਨੇ ਅੱਜ ਵੈਸੇ ਵੀ ਸੰਡੇ ਹੈ, ਸੰਡੇ ਦੀ ਛੁੱਟੀਆਂ ਵੀ ਤੁਹਾਂ ਛੁੱਟੀਆਂ ਵੀ ਪਈਆਂ, ਤਿੰਨਾਂ ਜੋ ਵੀ ਇੰਜੋਏ ਕਰਾਂ ਦੇ ਹੋਣੇ ਨਾ। ਬਰਸਾਤ ਦੇ ਮੌਸਮ ਦਾ ਜਿਹੜਾ ਲੁਪਤ ਹੈ ਸਭੀ ਲੈ ਦੇ ਹੋਣੇ ਨਾ। ਇਸੇ ਕੰਨੇ ਮਾਟੀ ਦੀ ਮਹਿਕ ਕਾਰਜਕ੍ਰਮ ਦਾ ਜਿਹੜਾ ਸਫ਼ਰ ਹੈ ਉਸਦਾ ਵੀ ਤੁਹਾਂ ਇੰਜੋਏ ਜਿਹੜੇ ਸੀ ਜ਼ਰੂਰ ਲੈ ਦੇ ਹੋਣੇ ਨਾ। ਕੰਨੇ ਆਹਦੇ ਜਿਹੜਾ ਸ਼ਰੋਤਾ ਨਾ ਸਭੀ ਸਮੇਂ ਸਮੇਂ ਅਨੁਸਾਰ ਇਸ ਕਾਰਜਕ੍ਰਮ 'ਚ ਜੁੜਦੇ ਨਾ, ਤਾਂ ਅਗਲੇ ਜਿਹੜਾ ਸ਼ਰੋਤਾ ਨਾ ਸਭੀ ਕਾਰਜਕ੍ਰਮ 'ਚ ਜੁੜ ਚੁੱਕੇ ਹਨ, ਕਰਦੇ ਨੇ ਤਿੰਨਾਂ ਕੰਨੇ ਗੱਲਬਾਤ। ਤੁਸੀਂ ਸਾਰੇ ਵੀ ਇਸ ਕਾਰਜਕ੍ਰਮ ਦੇ ਸਫ਼ਰ ਜਹਾਂ ਕੰਨੇ ਜੁੜ ਸਕਦੇ, ਕੰਨੇ ਆਹ ਕੰਨੇ ਗੱਲਬਾਤ ਜਿਹੜੇ ਸੀ ਜ਼ਰੂਰ ਕਰੀ ਸਕਦੇ। ਹੈਲੋ,
1: ਹੈਲੋ, ਨਮਸਤੇ ਸਤਿ ਜੀ।
0: ਨਮਸਤੇ ਜੀ, ਸਵਾਗਤ ਹੈ ਜੀ ਤੁਹਾਡਾ ਰੇਡੀਓ ਗੁੰਜਨ ਧਰਮਸ਼ਾਲਾ 'ਚ। ਠੀਕ ਠਾਕ ਹੈ ਨਾ?
1: ਹਾਂਜੀ, ਆ ਤਾਂ ਠੀਕ ਠਾਕ ਹੈ। ਤੁਹਾਂ ਬੋਲਾ
0: ਜੀ? ਆਹਾਂ ਵੀ ਠੀਕ ਠਾਕ ਹੈ ਜੀ। ਤੁਹਾਂ ਕੁੱਥੋਂ ਤੇ ਬੋਲਾ ਦੇ, ਕਨੇ ਤੁਹਾਡਾ ਨਾਂ ਕੀ ਹੈ ਜੀ?
1: ਮੈਂ ਜੀ ਤੰਗਰੋਟ ਜੀ ਤੋਂ ਬੋਲਦਾ ਸਾਜ, ਮੈਂ ਰਮੇਸ਼ ਮੇਰਾ ਨਾਂ
0: ਜੀ। ਤਾਂ ਰਮੇਸ਼ ਜੀ, ਕੁੰਡੇ ਬਚਪਨੇ ਦੀ ਜਿਹੜਾ ਯਾਦ ਹੈ ਸੇ ਤੁਹਾਂ ਅੱਜ ਸਾਂਝਾ ਕਰਨਾ ਚਾਹਾਂਗੇ?
1: ਬਚਪਨੇ ਦੀਆਂ ਯਾਦਾਂ ਤਾਂ ਬੜੀਆਂ ਹੁੰਦੀਆਂ, ਤੇ ਹੁਣ ਕੋਈ ਕਿਆ ਯਾਦ ਰੱਖਣੀਆਂ ਹੁਣ
0: ਜੀ? ਹੁਣ ਤਾਂ ਯਾਦ ਰੱਖਣਾ ਹੀ ਪੋਣੀ ਹੈ ਨਾ ਜੀ। ਕੋਈ ਐਸੀ ਯਾਦ ਹੈ ਜਿਹੜਾ ਤੁਹਾਨੂੰ ਜੋ ਅਲੀ ਵੀ ਯਾਦ ਹੈ? ਮਤਲਬ
1: ਬਚਪਨੇ ਚ ਹਾਂ ਸ਼ਰਾਰਤੀ ਬੜੇ ਹੈ ਕਿ ਨਾ ਮਾਰਾ ਬੜੀਆਂ ਖਾਂਦੇ ਸੀ
0: ਜੀ ਜੀ ਜੀ।
1: ਪਰ ਕਦੀ ਉਲਟੇ ਪੁਲਟੇ ਕੰਮ ਕਰ ਲੈਣੇ, ਕਦੀ ਬੋਲਣਾ ਫੁਰਿਆ ਕਰ ਕਰੀ ਕਰਦੇ ਮੂੰਹ ਵਿੱਚ ਦੋ ਚਾਰ ਚੰਡਾ ਬਸ ਇੰਨ ਕਰਦੇ
0: ਜੀ
1: ਜੀ
0: ਜੀ। ਚਲੋ, ਕੁਥੀ ਨਾ ਕੁਥੀ ਚਿਹਰੇ ਪਰ ਸਮਾਈਲ ਤਾਂ ਜ਼ਰੂਰ ਆਉਂਦੀ ਹੈ ਨਾ ਜੀ, ਆਪਣੀਆਂ ਯਾਦਾਂ ਜੋ ਤਾਜ਼ਾ ਕਰੀ ਕਰੀ ਨਾ ਜੀ। ਰਮੇਸ਼ ਜੀ, ਅੱਜ ਤੁਹਾਂ ਕੁੰਦਿਆ ਗੀਤ ਜਿਹੜਾ ਇਸ ਸੁਣਨਾ ਪਸੰਦ ਕਰੀਏ?
1: ਅੱਜ ਗਾਣਾ ਸੁਣਾਈਏ
0: ਜੀ ਜੀ, ਜ਼ਰੂਰ। ਇਹ ਗੀਤ ਜਿਹੜਾ ਇਸੇ ਤੁਹਾਂ ਤੱਕ ਪਹੁੰਚਾਉਂਦੇ ਨੇ ਜੀ, ਜੁੜਨ ਵਾਸਤੇ ਬੜਾ ਬੜਾ ਧੰਨਵਾਦ ਜੀ ਤੁਹਾਡਾ।
1: ਠੀਕ ਹੈ
0: ਜੀ, ਤਸ਼ੋ ਤੋਂ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇਣਾ ਆਪਣੀ ਰੇਡੀਓ ਤੋਂ ਸ਼ਸ਼ੀ ਕੰਨੇ। ਤਾਂ ਇਸੀ ਕੰਨੇ ਆਹ ਆਪਣੇ ਕਾਰਜਕ੍ਰਮ ਦੇ ਸਫ਼ਰ ਜੋ ਵੀ ਅੱਗੇ ਬਣਾਉਣਾ ਹੈ, ਕਹਿੰਦੇ ਤੁਸੀਂ ਜੋ ਅਗਲੀ ਫਰਮਾਇਸ਼ ਦੀ ਔਰ ਲੈ ਕੇ ਚੱਲਦੇ ਨੇ। ਸੁਣਦੇ ਨੇ ਸਾ ਪਿਆਰੀ ਦੀ ਆ ਫਰਮਾਇਸ਼ਾਂ, ਜੋ ਤੁਸੀਂ ਸਾਰੇ ਵੀ ਇੰਜੋਏ ਕਰਾਂ।